ਕ੍ਰਿਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਣ ਪਏ ਨੇ ਬਲਜੀਤ ਬਾਈ ਕੀ ਰਾਮ ਰਾਮ ਬਈ। ਦੇਖੋ ਜੋ ਆਪਣਾ ਮੌਸਮ ਹੈ ਉਹ ਵੀ ਬੜੀਆ ਹੋ ਗਿਆ ਹੈ, ਕਿਉਂਕਿ ਜੋ ਇਸੇ ਚਮਾਸ਼ਿਆਂ ਕੀ ਸ਼ੁਰੂਆਤ ਕਾ ਆਕਰੇ ਬਈ, ਮੌਨਸੂਨ ਕੀ ਸ਼ੁਰੂਆਤ ਕਾ ਆਕਰਮਾ ਸ਼ੁਰੂਆਤ ਹੋ ਲਈ ਹੈ, ਔਰ ਇਸ ਟਾਈਮ ਕੀ ਜੋ ਆਪਣੀ ਫਸਲੇ ਹੋ ਹੈ ਜਿਨਕਾ ਸਮੇਂ ਉਹ ਹੈ ਬਿਜਾਈ ਕਾ ਵੀ ਰੋਪਾਈ ਕਾ ਵੀ, ਉਹ ਵੀ ਬੜੇ ਜ਼ੋਰ ਸ਼ੋਰ 'ਤੇ ਚੱਲ ਰਿਹਾ ਹੈ। ਹਾਲਾਂਕਿ ਕਈ ਜਗ੍ਹਾ ਬੂੰਦਾਬਾਂਦੀ ਥੋੜ੍ਹੀ ਹਲਕੀ ਹੈ, ਕਮ ਹੈ, ਲੇਕਿਨ ਸ਼ੁਰੂਆਤ ਹੋ ਗਈ ਤਾਂ ਸਾਰੇ ਕੇ ਬੂੰਦਾਬਾਂਦੀ ਹੋ ਜਾਏਗੀ, ਮੀਂਹ ਅੱਛੀ ਬੜੀਆ ਮੋਟ ਲੱਗੇਗੀ। ਹਾਂ, ਈਸਾ ਹੈ ਕਿ ਵੀ ਜੋ ਬਰਾਨੀ ਇਲਾਕੇ ਹੈ ਆਪਣੇ ਪਾਣੀਪਾਤ ਕੇ ਸਾਧਨ ਕਾ, ਮੈਂ ਹੁਣ ਆਪਣਾ ਜੋ ਮੋਟੇ ਅਨਾਜ ਵਾਲੀ ਫਸਲੇ ਹੈ, ਬਾਜਰੇ ਕੀ ਬਾਤ ਕਰੇ ਜਿਹਨੇ ਮਿਲੇਟ ਕਹਿੰਦੇ ਹੈ, ਉਨਕੀ ਆਮ ਕਾਸ਼ਤ ਕਰ ਸਕੇ ਹੈ। ਪਾਣੀਪਾਤ ਕੇ ਸਾਧਨ ਆਪਣੇ ਦੁਆਰਾ ਪੂਰੇ ਹੈ, ਭਰਪੂਰ ਮਾਤਰਾ ਮੈਂ ਹੈ, ਤੋ ਆਮਦਾਨ ਕੀ ਕਾਸ਼ਤ ਕੀ ਔਰ ਜਾਵੇ, ਔਰ ਅਗਰ ਕਮ ਹੈ ਤੋ ਫਿਰ ਦੂਸਰੀ ਫਸਲੇ ਨੇ। ਲੇਕਿਨ ਇਸ ਮੈਂ ਇੱਕ ਔਰ ਵੀ ਕਾਮ ਹੋ ਜਾਏ ਆਗਰਾ ਹੈ ਕਿ ਇਸ ਟਾਈਮ ਪੇ ਜੋ ਬਾਗਬਾਨੀ ਕਾ ਕਾਮ ਹੈ ਨਾ, ਉਹ ਵੀ ਬੜੇ ਜ਼ੋਰ ਸ਼ੋਰ ਤੋਂ ਚੱਲ ਰਿਹਾ ਹੈ। ਕੁਛ ਭਾਈ ਤਾਂ ਮਨ ਵੀ ਬਣਾ ਰਹੇ ਹੈ ਨਵੇਂ ਬਾਗ ਲਗਾਏ ਜਾਂਗੇ, ਕਿਉਂਕਿ ਜੁਲਾਈ ਔਰ ਅਗਸਤ ਦੋ ਮਹੀਨੇ ਸਹੀ ਹੈ, ਔਰ ਇਸ ਮੈਂ ਮਿੱਟੀ ਪ੍ਰੀਖਣ ਵੀ ਕਰਾ ਰੱਖਿਆ ਹੈ, ਮਨ ਵੀ ਬਣਾ ਰੱਖਿਆ ਕਿ ਹਮਨੇ ਕੌਣ ਸਾ ਬਾਗ ਲਗਾਉਣਾ ਹੈ, ਤੋ ਉਸ ਹਿਸਾਬ ਤਾਂ ਹਮਨੇ ਆਪਣੇ ਪੌਦਿਆਂ ਕਾ ਜੋ ਹੈ ਪ੍ਰਬੰਧ ਵੀ ਕਰਨਾ ਹੈ, ਔਰ ਜੋ ਗੱਡੇ ਤਿਆਰ ਕਰ ਰੱਖੇ ਹੈ ਉਨ ਮਾਮਲੇ ਕੀ, ਕਿਉਂਕਿ ਇੱਕ ਕ੍ਰਿਸ਼ੀ ਵਾਨਿਕੀ ਈਸਾ ਕਾਮ ਉਹ ਹੈ ਕਿ ਇਸ 'ਤੇ ਹਮੇਂ ਇੱਕ ਅਲੱਗ ਸੇ ਜੋ ਕਹਿ ਦਿਆ ਕਰਨਾ ਕਿ ਬਈ ਆਪਣੀ ਜੋ ਸਹਾਇਕ ਆਮਦਨੀ ਹੈ ਉਹ ਹਮ ਪੂਰੀ ਕਰ ਸਕੇ ਹੈ, ਕਿਉਂਕਿ ਪੌਦੇ ਜੋ ਹਮ ਲਗਾਵੇ ਹੈ ਉਨਕੇ ਬੀਚ ਕਾ ਰਾਸਤਾ ਹੋ ਜਾਏ ਤਾਂ ਉਸ ਮਾਮੇ ਦੋ ਤਿੰਨ ਸਾਲ ਤੱਕ ਦੂਸਰੀ ਜੋ ਫਸਲੇ ਹੈ ਉਹ ਵੀ ਹਮ ਦੇ ਸਕੇ ਹਾਂ ਆਰਾਮ 'ਤੇ, ਔਰ ਜੋ ਪੌਦੇ ਹਮਾਰੇ ਉਹ ਤਾਂ ਨੂੰ ਕੇ ਨੂੰ ਬਣਦੇ ਚੱਲਣਗੇ। ਉਸ ਮਾਮੇ ਸਾਗ ਸਬਜ਼ੀ ਵਾਲੀ ਫਸਲੇ ਹੈ ਜਾਂ ਔਰ ਜੋ ਦੂਸਰੀ ਫਸਲੇ ਹੈ ਉਹ ਵੀ ਲੀ ਜਾ ਸਕੇ ਹੈ, ਔਰ ਸਾਥ ਸਾਥ ਮੈਂ ਮਾਰਾ ਜੋ ਬਾਗਵਾਨੀ ਕਾ ਕਾਮ ਹੈ ਉਹ ਵੀ ਚੱਲ ਜਾਏ। ਤੋ ਕ੍ਰਿਸ਼ੀ ਵਾਨਿਕੀ ਬਹੁਤ ਬੜੀਆ ਵਿਕਲਪ ਹੈ, ਸਾਥ ਸਾਥ ਮੈਂ ਅਗਰ ਹਮ ਕਰ ਲੇ ਆਪਣੇ ਜੋ ਖੇਤੀ ਕੇ ਜੋ ਦੂਸਰੇ ਕਾਮ ਹੈ ਉਨਕੇ ਸਾਥ ਸਾਥ ਮੈਂ ਵੀ, ਕਿਉਂਕਿ ਜੋ ਦੂਸਰੇ ਕਾਮ ਹੈ ਉਹ ਬਹੁਤ ਸਹਾਇਕ ਸਿੱਧ ਹੋ ਜਾਏ ਹੈ। ਅਕੇਲੀ ਕ੍ਰਿਸ਼ੀ ਕੇ ਸਾਥ ਮੈਂ ਅਗਰ ਦੂਸਰੇ ਕਾਮ ਧੰਦੇ ਕਰੇ ਜਾਂ ਤੋ ਬਹੁਤ ਬੜੀਆ ਲਾਭਦਾਇਕ ਸਿੱਧ ਹੋ ਜਾਏ ਹੈ। ਤੋ ਇਸਕੇ ਲੀਏ ਹਮਨੇ ਦੇਖਣਾ ਇਹ ਹੈ ਕਿ ਬਈ ਇੱਕ ਤੋਂ ਹੀ ਬਾਲ ਸਾਲ ਮੈਂ ਜੋ ਫਸਲੇ ਖੜੀ ਹੈ ਉਨਕੀ ਹਮਨੀ ਦੇਖਭਾਲ ਕਰਨੀ ਹੈ, ਚਾਹੇ ਉਹ ਆਪਣੀ ਕਪਾਸ ਵਾਲੀ ਫਸਲ ਹੈ, ਗੰਨੇ ਵਾਲੀ ਫਸਲ ਹੈ, ਬਈ ਚਾਰੇ ਵਾਲੀ ਫਸਲੇ ਹੀ ਕਿਉਂ ਨਾ ਹੋ, ਸਾਰੀਆਂ ਕੰਮ ਨੇ ਦੇਖ ਕੇ ਹਿਸਾਬ ਕਿਤਾਬ ਦੇਖਣਾ ਹੈ। ਔਰ ਦੁਪਹਿਰ ਕੋ ਵੀ ਜ਼ਿਕਰ ਚੱਲ ਰਿਹਾ ਤਾਂ ਕਿ ਜੋ ਗੰਨੇ ਵਾਲੀ ਫਸਲ ਹੈ ਖਰਪਤਵਾਰ ਉਸਮੇ ਨਾ ਆਉਣ ਦੇ, ਜੋ ਆਪਣੀ ਕਪਾਸ ਵਾਲੀ ਫਸਲ ਹੈ ਉਸਕੇ ਅੰਦਰ ਵੀ ਹਮਨੇ ਫਸਲ ਚਾਹੇ ਕੋਈ ਸੀ ਵੀ ਉਹ ਖਰਪਤਵਾਰ ਸਾਰੇ ਕੇ ਛੇਦ ਕਰਿਆ ਕਰੇ, ਤੋ ਖਰਪਤਵਾਰਾਂ ਕਾ ਨਿਪਟਾਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਖਰਪਤਵਾਰ ਇਸ ਹੋ ਜਾਏ ਹੈ ਕਿ ਜੋ ਕੀੜੇ ਹੈ ਉਹ ਉਸਮੇ ਘਰ ਬਣਾ ਲਿਆ ਆਪਣੇ, ਔਰ ਫਿਰ ਜੋ ਫਸਲ ਹੈ ਉਸਕੇ ਉੱਪਰ ਨੁਕਸਾਨ ਪਹੁੰਚਾਵੇ ਹੈ। ਤੋ ਖਰਪਤਵਾਰ ਬੀਚ ਬੀਚ ਕਾ ਸਾਫ਼ ਕਰਨਾ ਜ਼ਰੂਰੀ ਨਹੀਂ ਹੁੰਦਾ, ਜੋ ਆਪਣੇ ਮੇੜ ਹੈ ਡਿਓਲੋ ਜਿਹਨੇ ਕਹਿ ਦਿਆ ਹਮ ਉਨਕੇ ਉੱਪਰ ਤਾਂ ਸਾਫ਼ ਸਫਾਈ ਬਹੁਤ ਜ਼ਰੂਰੀ ਹੈ। ਤੋ ਜਬ ਖਰਪਤਵਾਰ ਕਾ ਕਾਮ ਹਮ ਤਮਾਮ ਕਰੇ ਹੈ ਤੋ ਸਾਰੇ ਕਾ ਆਪਣੇ ਖੇਤ ਕੀ ਸਾਫ਼ ਸਫਾਈ, ਔਰ ਬਾਗਬਾਨੀ ਕਾ ਤਾਂ ਐਸਾ ਹੈ ਕਿ ਬਈ ਜੋ ਛੋਟੇ ਆਪਣੇ ਪੌਦੇ ਯਾਨੀ ਪਿਛਲੇ ਸਾਲ ਜੋ ਲਗਾਏ ਥੇ ਉਸਮੇਂ ਵੀ ਕੋਈ ਗਲੇ ਛਿੜੇ ਪੱਤਿਆਂ ਕਾ ਢੇਰ ਹੋ, ਕੋਈ ਲੱਕੜੀ ਕਾ ਠੂਠ ਫੜਿਆ ਹੋ, ਉਹ ਨਾ ਰਹਿਣ ਦੇ, ਕਿਉਂਕਿ ਉਹ ਦੀਮਕ ਨਾ ਬੜਾਵਾ ਦੇਂਗੇ, ਔਰ ਉਨ ਪੱਤਿਆਂ ਮੈਂ ਜੋ ਹੈ ਬਹੁਤ ਸੇ ਐਸੇ ਕੀਟ ਪਤੰਗੇ ਹੈ ਜੋ ਬਾਗਬਾਨੀ ਨੂੰ ਤਾਂ ਨੁਕਸਾਨ ਪਹੁੰਚਾਉਂਗੇ, ਜੋ ਦੂਸਰੀ ਫਸਲੇ ਹੈ ਉਨਕੇ ਉੱਪਰ ਵੀ ਨੁਕਸਾਨ ਪਹੁੰਚਾਉਣ ਕਾ ਕੰਮ ਕਰਦੇ ਹੈ। ਤੋ ਇੱਕ ਤਾਂ ਇਹ ਧਿਆਨ ਹੈ ਕਿ ਬਈ ਦੇਖੋ ਆਪਣਾ ਜੋ ਚਾਰੇ ਵਾਲੀ ਫਸਲੇ ਲੈਣੀ ਹੈ ਜਿਨ ਬਾਈਆਂ ਨੇ, ਉਹ ਚਾਰੇ ਕੀ ਬਿਜਾਈ, ਬਾਜਰੇ ਕੀ ਬਿਜਾਈ, ਸੋਇਆਬੀਨ ਕੀ ਬਿਜਾਈ, ਅਰਹਰ ਕੀ ਬਿਜਾਈ, ਬਹੁਤ ਸੀ ਐਸੀ ਫਸਲੇ ਹੈ, ਸਾਥ ਸਾਥ ਮੈਂ ਆਪਣੀ ਅਗੇਤੀ ਫੁੱਲ ਗੋਭੀ ਕੀ ਹੈ ਕਾਸ਼ਤ, ਜਾਂ ਬਈ ਜੋ ਨਹੀਂ ਆਪਣੀ